0: 0301-399-2836.
1: ਆਈ ਮੁਹੰਮਦ ਉਮੇਰ ਗੋਰੀ 0319-1550-724.
2: ਮਹਿਰਾਬਪੁਰ ਕੇ ਹੋ ਤੋ ਆਵਾਜ਼ ਵੀ ਮਹਿਰਾਬਪੁਰ ਕੀ ਹੈ, ਸੁਣਤੇ ਰਹੋ ਜੀ FM 94।